0: कुछ कुछ होता है,
1: कुछ कुछ होता है, कम से कम भेज देता, कम से कम विमता है कि यार देता मेरे को हगड़ फंस देंगे तो मैं ऑफिस तक डरना बेफड़ ना देते और मैं धन्यवाद वाह के मैं तो आने के बगो ते नहीं तो दुर्मति हूं फिर तेरे डरना वह धन्यवाद
0: अठे
1: जहर वडाना बेफड़ जुम लगो तक दें सिविल सर्विस गिना बेफड़ वडाना अठे जहर देता मिहार दे हूं जे ऑफिस दुर्मति देव इतने वडाना यही दिन धन्यवाद वाह के
0: ਮੈਂ ਬੇ ਫਰੋਂ ਲਿਫਟ ਗੋਸ ਦੀ ਬਫਨ
1: ਆ ਇਹ ਸਭ ਮੁਸਤੇ ਫਹਰ ਅੱਗ ਗਾੜੀ ਜਿਹਾ ਹੋਏ ਕਸ਼ੇ ਗੇ ਲਿਫਟ ਦਾਨ ਤਿੰਗ ਹਤਰ ਤਨ
0: ਮੜ
1: ਕਰਵਾਂ ਵੀ ਤਿੰਗ ਹਤਰ ਤਨ ਜੱਸਾ ਦਾਨ ਗਿਨ ਫਹਰ ਅੰਗੇ ਤੋ ਆਦਮੀ ਅਦਗੇ ਮਾਉ ਲੋਗ ਆਲ ਮੈਨ ਕਹਤਰ ਬੇ ਫਲਕਾ ਬਾਹ ਦਾ ਕਲ ਮੈਨ ਮਿਹਾਰ ਗੁਲਫ ਮਿਹਰੀ ਸੋਲੀ ਅਸਲਾਮ ਅਲੈਕੁਮ ਸੋਲੀ
2: ਸੋਲੀ
1: ਅਸਲਾਮ ਅਲੈਕੁਮ
2: ਵਾਲੇਕੁਮ ਅੱਜ ਫਿਰ ਜਬੇ ਫੋਨ ਕੇ ਹਾਲ ਹੋ ਹਸ
1: ਅਲਹਮਦੁਲਿਲਾ
0: ਅਲਹਮਦੁਲਿਲਾ ਸੋਲੇ ਕਿਨ
2: ਅਮੀਜ਼ ਮਿਹਾਰ ਹਿੰਦਨ ਕੇ ਕੰਤ ਨਿੰਮਾ ਦੇ ਵੀ ਤਾਂ
1: ਹਿੰਦਨ ਕੇ ਦੇਖ ਮਿਹਾਰ ਨਿੰਮਨ ਜੇ ਕੰਮ ਨਿੰਮਾ ਫਣ ਹੁੰਨਾ ਸੋਲੇ
2: ਅਲੇ ਮਿਹਾਰ ਹਿਤਨ ਵੇਲਕਮ ਗੇ ਹੋਰੇ ਰੱਕਾ ਤੇ ਕੰਮ ਲੰਬਾ ਤੱਕ ਨਾਲ ਗੋ ਨਿੰਨਾ ਨੀ ਰਮੀਜ਼ ਬੁਨੇ ਤੇ ਵਾਸ
1: ਹਾਂ ਸਹਾਰੋ ਬਾਦਾ ਦਿਨ ਜੇ ਟੀਵੀ ਬਤ ਮੈਸੇਜ ਕਰ ਬਾਫਾ
2: ਹੋ ਰਮੀਜ਼ ਨੀ ਨੀ ਬੱਲਵਾ
1: ਹੰਦ
2: ਲਾਈਕਸ ਦੇ ਵਾ
1: ਕੀ ਹਾਦ ਰ ਕੇ ਮਿਟ ਜਾਣ ਨੇ ਕੇ
2: ਇਹ ਹੁਸ਼ਾ
1: ਅਲੇ ਇਹ ਕੀ ਕਹਤੇ ਹੋਤੀ ਜੇਗਾ
2: ਠੀਕ ਹੈ
1: ਕੀ ਕਹਤਾ ਹੋਏਗਾ ਹੋਤੀ ಜೆಹೆ ಸಬಾಬು
2: ಏಯ್ ಬಾಯ್ ಬಾಯ್ ಮುಫೆ ದೇ ಕಮ ಕವಾತಿ ಮಿಸಾಗ ಆಯ್ಲಾಗೆ ಆಯ್ಲಾಗೆ ಮೆದುಗ

ਹਮਾਕਸ਼ਵਰੁਮ ਹੰਗੁਰਾ ਮੈਂ ਨੁਕਤੁਮ ਗਾ ਫਸ ਜਹੇ ਆਦਿ ਅਹਿਮ ਮੀਹੁਮ ਫਸ ਜਹੁ ਮੈਂ ਬਾਰ ਅੜਾ ਮੀਹ ਕੋ ਤੇ ਬੈ ਮੀਹੁੰਗੇ ਤੇਰੇ ਵਾ ਕੰ ਕਸ਼ਵਰੇ ਫਹੇ ਤੇ ਬੈ ਮੀਹੁਨ ਮੁਸੀਬਤ ਜਹਿ ਜਨਮ ਏ ਮੀਹ ਕੋ ਬੁਨੇ ਤੇ ਹਮਾ ਕਸ਼ਵਰੁਮ ਅੱਲਾਹ ਤਿਮੰਨਾਏ ਵਨੀ ਨਿਯਮ ਦਿਵਾ ਫੇ ਏਹਨੀ ਤਿਮੰ ਏਵਰੇ ਨਾਇ ਕੋ ਹੰਗੁਰਾ ਮੈਂ ਹਾਲਿਰ ਵੀ ਮੀਹ ਕੰਗਾਨ ਵਮੇ।

0: ਰੱਕਾ ਕੋ ਫੋਨ ਫੈਸਾ ਇਨਸਾ ਕਹਿਣ ਤੇ ਕੁਮ ਵਾਜਿਬ ਵਾਣੇ ਤਾਂ
1: ਹਜਤ ਦਿਉ ਮੰਟ ਕਾ ਦੱਕਾ ਫੋਨ ਫੈਸਾ ਹੈ ਜ਼ਕਾ ਦੇਖੇ ਨੇ ਤਾਂ
0: ਅਤੋ ਗੋ ਨਾ ਗਹਣਾ ਹੈ ਜ਼ਕਾ ਤੱਕਾ ਨੇ ਕਿਹਨੇ
2: ਤੇ ਹੁਰੀਆ ਸਵਾਲ ਤੇ ਜਵਾਬ ਇਹ ਪ੍ਰੋਗਰਾਮ ਕੋ
3: ਜ਼ਕਾਈ
4: ਹੋ ਮਧੋਗੇ ਹਿੰਦੂ ਨੂੰ ਦਿਹ ਕੱਟਦੀ ਰਹੀ ਹੂੰ ਰਿਪੀਟ ਹੋ ਮਧੋਗੇ ਰੇ ਦਿਹ ਚਾਇਰੋ ਆਦਿ ਹੁਣ ਹੀ ਰਧੋਗੇ ਮਿੰਦਰੋ ਇੱਕੇ ਚਾਇਰੋ
5: ਇੰਹਾ ਸਤਰਸਤੀਆ ਕਾ ਸਾਰਸ ਨੂੰ ਇੱਕ ਕਿਲੋ ਹਰਟਸ ਮੀਡੀਅਮ ਵੇਵ ਆਦਿ ਅੱਡੀ ਹਨ ਵੇ ਮੈਗਾ ਹਰਟਸ ਐਫ ਐਮ ਬੈਂਡ ਹਮਾਈ ਕਣੀ ਦਿਵੀ ਰਾਜੇ ਗੜੋ
6: ಹಿಮಬಿ ಜೆಹಿಫಾ ವಾಮೀಹಕು ಕೆಸ್ಸಾ

0: ਅੱਛਾ ਕੀ ਨਵੇ ਆਪਰੇਸ਼ਨ ਕਾਮਯਾਬ ਬੇਟਾ
1: ਜੀ ਆਪਰੇਸ਼ਨ ਕਾਮਯਾਬ ਨਵੇ ਆਨਗ ਨਸੀਬੁਗ ਦੇਖੀ ਤੁਰ ਜੀ ਫੇਨ ਨੀਤੀ ਕਰਨੇ
0: ਕੀ ਕੀ ਡਾਕਟਰ ਪੁਨੀ
1: ਮੇਕ ਤੇ